0: ਗਈ, ਉਠੋ, ਪਾਰਟੀ ਖਤਮ ਹੋ ਗਈ, ਚਲੋ ਜੇ ਨਹੀਂ ਉੱਠਣਾ ਤੇ ਫਿਰ ਮੈਂ ਵੀ ਸੌਣ ਲੱਗਾ। ਓਕੇ ਬਾਈ।
1: ਯੂ ਆਰ ਲਿਸਨਿੰਗ ਟੂ ਦੇਸੀ ਡਾਂਸ ਪਾਰਟੀ ਔਨ SBS ਸਾਊਥ ਏਸ਼ੀਆ।

0: ਮੈਨੂੰ ਛਣ ਛਣ ਕਰਕੇ ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ
1: Your news from here and hits from home. SBS South Asian.